ਕਿਹੜੀ ਗਲਤੀ ਸੀ ਮੇਰੀ ਦੱਸ ਜਦੋਂ ਦਿਲਦਾਰਾ ਹੋ ਅਸੀਂ ਐਨਾ ਕੀਤਾ ਪਿਆਰ ਤੈਥੋਂ।